ਆਪਦਾ ਜੋ ਕਬਾੜ ਹੈ ਉਸ ਨਾ ਕਾਟ ਦਿਓ। ਇਸ ਬਾਤ ਕਾ ਵਿਸ਼ੇਸ਼ ਖਿਆਲ ਰੱਖਣਾ। ਤੋ ਇਸ ਤਰ੍ਹਾਂ ਆਪ ਇਸ ਕੀ ਬਿਜਾਈ ਕਰ ਲੋਗੇ, ਪਰ ਆਪਕੋ ਕੋਈ ਬਿਜਾਈ ਤੋ ਕਰ ਲੇਂਗੇ। ਔਰ ਖਾਦ ਖੂਦ, ਤੋ ਖਾਦ ਕੀ ਜੋ ਬਾਤ ਹੈ ਉਹ 1 ਕਿਲੋ ਮੈਂ 62 ਕਿਲੋ ਨਾਈਟ੍ਰੋਜਨ, ਜਿਹਨਾਂ ਆਪ ਲਗਭਗ 135 ਕਿਲੋ ਯੂਰੀਆ ਕਹਿ ਦੇ, ਔਰ 25 ਕਿਲੋ ਫਾਸਫੋਰਸ, ਯਾਨੀ 200 ਕਿਲੋ ਸਿੰਗਲ ਸੁਪਰ ਫਾਸਫਾਟ ਇਹ ਕਹਿ ਲਓ, ਔਰ 10 ਕਿਲੋਗ੍ਰਾਮ ਜੋ ਹੈ ਜਿੰਕ ਸਲਫੇਟ ਕੀ ਜ਼ਰੂਰਤ ਆਪਣਾ ਰਹੇਗੀ। ਤੋ ਇਨਕਾ ਪ੍ਰਯੋਗ ਆਪਣਾ ਕਰਨਾ। ਜੋ ਅੱਧੀ ਨਾਈਟ੍ਰੋਜਨ ਹੈ ਉਹ ਤੋਂ ਬਿਜਾਈ ਕੇ ਸਮੇਂ ਦੇਣੀ ਆਪਣੇ, ਔਰ ਜੋ ਬਾਕੀ 2 ਬਾਗ ਬਚੇਗੇ ਉਨਕਾ ਇੱਕ ਇੱਕ ਹਿੱਸਾ ਕਰਕੇ, ਇੱਕ ਛਿਟਾਈ ਕੇ ਸਮੇਂ ਔਰ ਦੂਸਰਾ ਹਿੱਸਾ ਜੋ ਹੈ ਜਬ ਸਿੱਟੇ ਬਣ ਜਾਏਗੇ ਉਸਕੇ ਬਾਜਰਾ ਕੇ, ਤੋ ਉਸ ਸਮੇਂ ਆਪਣਾ ਦੇਣਾ ਹੈ। ਤੋ ਇਸ ਬਾਤ ਕਾ ਆਪਣੇ ਵਿਸ਼ੇਸ਼ ਖਿਆਲ ਰੱਖਣਾ। ਹਾਂ, ਜੋ ਤੋੜ ਪਾਣੀ ਬਹੁਤ ਕਮ ਹੈ, ਜਿਵੇਂ ਐਸੀਡਿਟੀ ਖੇਤਰ ਕਹਿੰਦੇ ਹਨ, ਪਾਣੀ ਬਹੁਤ ਕਮ ਹੈ, ਉਠਾ ਤੋਂ ਸਾ ਇੱਕ ਪਾਸੇ ਧਿਆਨ ਰੱਖਣਾ। ਉਠਾ ਜੋ ਹੈ ਨਾਈਟ੍ਰੋਜਨ 16 ਕਿਲੋਗ੍ਰਾਮ ਰਹੇਗੀ, ਔਰ ਫਾਸਫੋਰਸ 8 ਕਿਲੋਗ੍ਰਾਮ ਰਹੇਗੀ, ਔਰ ਬਈ ਜੋ ਨਾਈਟ੍ਰੋਜਨ ਆਪ 35 ਕਿਲੋ ਯੂਰੀਆ ਲੈ ਲੋਗੇ, ਔਰ ਜੋ ਆਪਕਾ ਫਾਸਫੋਰਸ ਹੈ ਉਹ 50 ਕਿਲੋ ਲੈ ਲੋਗੇ, MSP ਸੇ ਲੈ ਲੋਗੇ ਆਪ। ਤੋ ਇਸ ਤਰ੍ਹਾਂ ਲੈ ਕੇ ਆਪਣੇ ਬਿਜਾਈ ਕੇ ਸਮੇਂ ਡਿਲ ਕਰ ਦੇਣੀ ਹੈ। ਔਰ ਜੋ ਪਾਣੀ ਵਾਲੇ ਖੇਤਰ ਪਾਣੀ ਬਾਤ ਕਰ ਰਹੇ ਹਨ ਉਸ ਫਾਸਫੋਰ ਜਿੰਕ ਸਲਫੇਟ ਬਿਜਾਈ ਕੇ ਸਮੇਂ ਦੇਣੀ ਹੈ। ਸਿੱਧੀ ਸੀ ਬਾਤ ਹੈ ਕਿ ਆਪਣਾ ਨਾਈਟ੍ਰੋਜਨ 3 ਸ਼ਾਮ ਦੇਣੀ ਹੈ, ਬਾਕੀ ਬਿਜਾਈ ਕੇ ਸਮੇਂ ਦੇਣਾ। ਤੋ ਇਸ ਬਾਤ ਕਾ ਆਪਣੇ ਵਿਸ਼ੇਸ਼ ਖਿਆਲ ਰੱਖਣਾ ਹੈ। ਇਸ ਮੈਂ ਉਹ ਕਿਸ ਕੇ ਬਲਾ ਜੇ ਪੈਸ ਕੇ ਔਰ ਅਲਗਟੋਸ ਕੇ, 2 ਬਿਮਾਰੀ ਇਸ ਮੌਸ ਕੇ, ਜੋ ਉਸ ਤੋਂ ਬਚਾਓ ਖਾਤਰ ਕੀ ਜ਼ਰੂਰੀ ਹੈ ਕਿ ਪਹਿਲਾਂ ਉਪਾਏ ਕਰ ਦਿਓ। ਕਰੇਂ ਕਿਸ ਤਰ੍ਹਾਂ ਕਿ ਬੀਜ ਨੇ 10% ਜੋ ਹੈ ਨਮਕ ਕੇ ਗੋਲ ਮੈਂ, ਮਤਲਬ ਕਿ ਆ ਕਿ 10 ਲੀਟਰ ਪਾਣੀ ਮੈਂ 1 ਕਿਲੋ ਲੂਣ, ਮਤਲਬ ਇਹ ਰਹੇਗਾ ਕਿ 10 ਕਿਲੋ ਪਾਣੀ ਔਰ 1 ਕਿਲੋ ਲੂਣ ਉਸਕਾ ਗੋਲ ਬਣਾਇਆ, ਔਰ ਬਈ ਬੀਜ ਨਾ ਉਸ ਮੈਂ ਡੁਬੋ ਦੇ। ਜਿਤਨੇ ਵੀ ਉੱਪਰ ਬੀਜ ਤਿਰੇਂਗੇ ਸਮਝੋ ਥੋਥੇ ਐਵੇਂ ਤੋਂ ਖਰਾਬ ਹੈ, ਉਹਨੂੰ ਦੁਬਾਰਾ ਖੇਡ ਦਿਓ, ਉਹ ਖਤਮ। ਜੋ ਨੀਚੇ ਬੈਠ ਜਾਂਗੇ ਇਸਕਾ ਮਤਲਬ ਹੈ ਮੈਂ ਬੀਜ ਦਮਦਾਰ ਹੈ, ਤੋ ਉਹਨ ਬੀਜਾਂ ਨੇ ਸਾਫ ਪਾਣੀ ਮੈਂ 3-4 ਵਾਰ ਆਪਾਂ ਧੋ ਕੇ ਸਿਖਾ ਲੇਂਗੇ, ਔਰ ਫਿਰ 4 ਗ੍ਰਾਮ ਜੋ ਹੈ ਉਸਮੇ ਥਾਈਰਮ ਲਵਾਂਗੇ, ਔਰ ਪ੍ਰਤੀ ਕਿਲੋ ਕੇ ਹਿਸਾਬ ਤੇ, ਕਿਲੋ ਨਹੀਂ ਕਿਲੋ ਕੇ ਹਿਸਾਬ ਤੇ ਉਸਕਾ ਉਪਚਾਰ ਕਰ ਦਿਆਂਗੇ। ਤੋ ਜੋ ਇਹ ਬੀਜ ਉਪਚਾਰ ਹੋਵੇਗਾ ਤੋ ਇਸਕਾ ਮਤਲਬ ਹੈ ਕਿ ਆਪਕੇ ਬਾਜਰੇ ਕੀ ਫਸਲ ਕੀ ਜ਼ਿਆਦਾਤਰ ਬਿਮਾਰੀ ਤੋਂ ਖਤਮ ਹੋ ਜਾਏਗੀ, ਸੁਗਮ ਖਤਮ ਹੋ ਜਾਏਗੀ। ਹਾਂ, ਉਹਦਾ ਲਾਪਰਵਾਹੀ ਵਰਤਣ ਲਈ ਫਿਰ ਦਿੱਕਤ ਹੋ ਗਈ, ਦੇਖੋ ਵੀ ਫਿਰ ਤੋਂ ਬਿਮਾਰੀ ਆਵੇਗੀ, ਫਿਰ ਚੋਪਿਆ ਵੀ ਆ ਸਕਾ, ਅਗਟ ਵੀ ਆ ਸਕਾ, ਫਿਰ ਆਪਣੇ ਵੀ ਕਹਿ ਸਕੋ ਵੀ ਮਿਹਨਤ ਤੋਂ ਬਹੁਤ ਕਰੀ ਸੀ ਫਿਰ ਫਸਲ ਖਰਾਬ ਹੋ ਗਈ। ਤੋ ਇਸ ਬਾਤ ਕਾ ਆਪਣੇ ਵਿਸ਼ੇਸ਼ ਖਿਆਲ ਰੱਖਣਾ। ਫਿਰ ਕੁਛ ਸਾਥੀ ਐਸੇ ਵੀ ਹੈ ਜੋ ਮੱਕਾ ਕੀ ਫਸਲ ਲੈ ਰਹੇ ਹੈ, ਇਹ ਜਗ੍ਹਾ ਜਗ੍ਹਾ ਆਪਣੇ ਪਤਾ ਕੁਕੜੀ ਵੀ ਸ਼ੁਰੂ ਹੋ ਗਈ ਹੈ, ਤੋ ਅੱਗੇ ਵੀ ਚੱਲੇਗੀ, ਜਾਡਿਆਂ ਮੈਂ ਜ਼ਿਆਦਾਤਰ ਰਹੇਗੀ। ਤੋ ਜਬ ਵੀ ਆਪ ਮੱਕੇ ਕੀ ਜੋ ਫਸਲ ਲੈ ਰਹੇ ਹੋ ਤੋ ਉਸਮੇ ਸੰਕਰ ਕਿਸਮ ਕਾ ਬੜਾ ਮਹੱਤਵ ਹੈ। ਸੰਕਰ ਕਿਸਮ ਹੈ HHM 1, 2, 4, 5, ਇਹ ਸਾਰੇ HHM ਹੈ, ਔਰ ਫਿਰ HM 10, HM 11, ਫਿਰ HQPM 1, HQPM 5, HQPM 4, ਇਹ ਇਸੀ ਕਿਸਮ ਹੈ ਜੋ ਬਹੁਤ ਬੜੀਆਂ ਹੈ। ਇਹ ਬਾਤ ਕਹਿੰਗੇ ਵੀ ਇਨਕੀ ਬਿਜਾਈ ਕਿਸ ਤਰ੍ਹਾਂ ਕਰਾਂ, ਤੋ ਬਿਜਾਈ ਕਰਨੀ ਪੜੇਗੀ ਕਤਾਰਾਂ ਮੈਂ, ਕਤਾਰ ਮੈਂ 75 ਸੈਂਟੀਮੀਟਰ ਕਾ ਫਰਕ ਹੋਣਾ ਚਾਹੀਏ ਦੂਰੀ ਮੈਂ। ਸਮੇਂ ਕੀ ਬਾਤ ਕਰਨਾ ਤੋ ਯੂੰ ਮੰਨ ਲਓ ਕਿ 20 ਜੁਲਾਈ ਤੱਕ ਆਪਣੇ ਇਸਕੀ ਬਿਜਾਈ ਕਰ ਲੈਣੀ ਹੈ। 20 ਕਾ ਮਤਲਬ ਆਪ 2 ਦਿਨ ਅੱਗੇ ਪਿੱਛੇ ਚੱਲਾਂਗੇ, ਨਹੀਂ 22 ਵੀ ਹੋ ਸਕਿਆ, ਯੂਸ ਟੂ ਵੀ 20 ਕੇ ਤੋਂ 20 ਰਹਿ ਜਾਏਗੀ ਵਾ, ਲੇਕਿਨ ਜੋ ਸਹੀ ਸਮੇਂ ਹੈ ਉਹ ਮੰਗ ਚੱਲਾਂ ਕਿ ਤੀਸਰਾ ਹਫ਼ਤਾ ਜੋ ਹੈ ਜੁਲਾਈ ਕਾ ਉਹ ਇਸ ਵਾਸਤੇ ਉਪਯੋਗੀ ਹੈ, ਉਹ 20 ਹੋ ਜਾਓ 21 ਹੋ ਜਾਓ, ਤੋ 20 ਜੁਲਾਈ ਤੱਕ ਜੋ ਹੈ ਆਪ ਇਸਕੀ ਬਿਜਾਈ ਕਰ ਸਕੋ। ਬਿਜਾਈ ਕੇ 10 ਦਿਨ ਪਿੱਛੇ ਜਿਤਨੇ ਵੀ ਫਾਲਤੂ ਪਿੱਡੇਗੇ ਆਪਣੇ ਮੈਂ ਕਾਢ ਦੇਣੇ। ਅਰੇ ਇੱਕ ਵਾਰ ਫਿਰ ਤਾਂ ਦਿਆਂ ਜੋ ਪੌਦੇ ਕੀ ਦੂਰੀ ਹੈ ਉਹ ਫਿਰ ਤਾਂ ਆਪਣੇ ਕੋਲ ਕਿ ਲਗਭਗ 20 ਸੈਂਟੀਮੀਟਰ ਤੋਂ ਆਪਣੇ ਰੱਖਣੀ ਪੜੇਗੀ। ਔਰ ਇਸੀ ਫਸਲ ਮੈਂ ਗਹਿਰਾਈ ਕੀ ਬਹੁਤ ਮਹੱਤਵ ਹੈ, ਤੋ ਜੇ ਤੋਂ ਗਹਿਰਾਈ ਕੀ ਬਾਤ ਕਰਾਂ ਤੋ ਬੀਜ ਕੀ ਗਹਿਰਾਈ 3 ਤੋਂ ਲੈ ਕੇ 5 ਸੈਂਟੀਮੀਟਰ ਤੋਂ ਹੋਣੀ ਚਾਹੀਏ।